0: وسلم.
1: ریڈیو پاکستان ٹورانٹو سی ایم آر 101.3 ایف ایم اسٹوڈیز میں رابطہ کا نمبر 4165930000 تھی. آپ کی کالس لیں گے. اچھا اب ہمارا جو سروس پرووائڈر ہے نا فون والا, ان پہلے نمبر آتا تھا, اب نام آنا شروع ہو گئے ہیں. تو جس طرح سے ترتیب سے آئی ہوئی ہیں کالیں اسی طرح سے میں ترتیب لے لیتا ہوں. شجا بھائی سب سے پہلے ان کی کال ہے, آپ آنے رہیں, بات کیجیے. 5666 لاسٹ فور ڈیجٹ 5666. شجا بھائی
2: السلام علیکم.
1: جی وعلیکم السلام.
2: دیکھیں بٹی صاحب, بات یہ ہے کہ کئی لوگ یہاں پہ جو ہیں اور انڈیا اور جو اسرائیل ہے وہ یہ سمجھتا تھا کہ پاکستان سینٹر پوائنٹ میں نہیں ہے. آج بھی پاکستان کی سالسی میں مین سالس ہے, خود بھی حالات بھی بتاتے ہیں اور آپ کو جو ہے سٹیٹ منسٹر نے بھی امریکہ میں کہہ دیا کہ پاکستان مین آربیٹریٹر ہے سالس ہے. تو یہ بات ہو گئی تھا, پاکستان کا بڑا رول ہے. خوشیاں پوری دنیا منائے گی پاکستان سمیت. دیکھیں نا, پوری دنیا کے لیے پاکستان کام کر رہا ہے, صرف اپنے لیے نہیں کر رہا, نہ ایران کے لیے. دیکھیں پوری دنیا اس وقت اسٹاک ہے, پوری آپ کی اکانومی اس وقت جو ہے الٹی ہوئی ہے, اسٹاک مارکیٹ کریش ہے. تو یہ سارا کچھ ٹھیک ہوگا, پوری دنیا انجوائے کرے گی.
1: ٹھیک,
2: جہاں تک بات رہ گئی ہے, یہ جو ایک ابھی آئی ہے مومنہ اقبال, دیکھیے بات پھر وہی آ جاتی ہے, برے دن ہو. اب صدر صاحب پی ٹی آئی سے الیکشن لڑ کے آئے تھے اور انہوں نے فلور کراس کر کے پی ایم ایل این میں جوائن کیا. بات یہ ہے کہ یہ سارا سیکورٹی جو تھی یہ پی ٹی آئی کو کرنی چاہیے تھی نا اس بندے کے متعلق, کہ کہاں سے اس کے پاس پیسے آتے ہیں, کہاں سے نہیں آتے ہیں, وہ کون ڈاکٹر تھا جو گردے نکالتا تھا, وہ جو اس کا رشتے دار ہے فرسٹ کزن, جس نے
1: سر ابھی تو نون لیگ میں ہے نا, اب تو چھوڑیں اس بات کو. ابھی تو
2: فلور کراس کر کے آیا نا,
1: تو پھر مطلب نہ لیتے پھر فلور کراس کر کے آیا تھا. تو
2: دیکھیے بات وہی آ جاتی ہے کہ جو سکوٹی کے لوگ کہتے ہیں سکوٹی کیوں نہیں کی پی ایم ایل این, بھائی وہ پی ایم ایل این کا ہے نہیں, وہ تو فلور کراسر ہے
1: بھائی. اب تو پی ایم ایل این کا ہے نا, تو پہلے نہیں تھا. جیسے سارے ایسے ہی ہیں, رانا ثنا اللہ صاحب پیپلز پارٹی میں تھے, وہ نون لیگ میں آ گئے, بہت سے لوگ ایسے ہوتے ہیں. تو یہ تو پارٹیوں کا کام ہے نا. چلے خیر, ٹھیک ہے سر.
2: اچھا دوسری چیز چھوٹی سی ایک اور تھی کہ یہ اس کا رشتہ دار تھا ڈاکٹر جس نے کڈنی کا آپریشن کیا تھا, وہ بچی جو تھی.
1: چلیں خیر, وہ مطلب نہیں, خیر بس اس کو بولتے اتارو. ٹھیک ہے, تھینک یو, بہت شکریہ. اب سید بخاری صاحب کے نام سے میرے پاس نمبر آ رہا ہے, اگر آپ بات کرنا چاہیں تو بات کیجیے. جس طرح پونے نے بات کیجیے, سید بخاری صاحب. اچھا چلے, پھر آپ اگر فرض کریں, اگر آپ کا ڈسکنیکٹ ہو جائے دوبارہ کال کر لیجیے, اگر ڈسکنیکٹ ہو جائے فرض.
3: ٹھیک
1: جی, چوئی صاحب آپ آنے رہے ہیں سر, بات کیجیے. اکرم چوئی صاحب
4: السلام علیکم.
1: جی وعلیکم السلام. جی وعلیکم السلام.
4: دیکھیں بٹی صاحب, یہ بات تو طے ہے کہ اب چلے سالسی کے نتیجے میں جو بھی معاملات سیدھے ہو جائیں گے تو تینوں وقتوں میں خوشیاں منائیں گے. پھر پاکستان کو بھی دیکھنا تو یہ ہے کہ الٹیمیٹ اس کا پاکستان کو بھی کیا فائدہ ہوتا ہے. میں تو اس کو اس نظر سے, اس کا مطلب یہ تو نہیں ہے کہ ہم سازی کرا رہے ہیں اور ہمیں اس کا الٹیمیٹ, ہر شخص اپنے مفاد کو پہلے دیکھتا ہے. ہمارا پھر میرے خیال میں ایران کے ساتھ گیس اور تیل اس کے معاملات طے ہونے چاہیے, اور ہم جو سمگلنگ جو کرتے تھے تو اس کو ختم کریں اور سیدھا سادہ ساری دوسروں سے سستا ہمیں ملے تو تب فائدہ ہے. اگر پھر بھی ہم نے سعودیہ اور یو اے ای اور سب کے آگے ہی جا کے اس طرح کرنا ہے تو میرے خیال میں تو پھر یہ وہی بات ہوگی ضیاء الحق صاحب والی, کہ ساری دنیا کا جگر میں وہ جو درد ہے ہم اپنے میں لے لیں اور بعد میں ہمیں کیا ملا. وہ بھائی ٹرکی نے بھی اس وقت کہا تھا اگر ہم اپنے اڈے پرووائڈ کر رہے ہیں, تو اس نے پتا نہیں $30 ارب امریکہ سے لیا تھا. تو بات آ گئی اب چڈر صاحب کی. دیکھیں مومنہ اقبال اس لڑکی کو وکیل اس کے نے بتایا ہے کہ کم از کم 15 کروڑ روپیہ ہم نے اس پہ صرف کیا ہے. تو پھر تو حائف آگے پیچھے جب یہ چیزیں لڑکیاں لیتی ہیں تو اس وقت ان کو نہیں پتا ہوتا کہ اس کا کیا کردار ہے, یہ کیا کرتا ہے, اس کا کیا معاملہ ہے. وہ تو کہہ رہے ہیں ان کی منگنی بھی ہوئی تھی, تو اب اس نے بھی نہیں بتایا ہوگا کہ دوسری شادی. لیکن یہ ایک لڑکیاں جو ہے نا, لڑکیوں میں چارم تو ہوتا ہے نا, بس مجھے پیسہ چاہیے, سونا چاہیے, آگے پیچھے آ رہا. ایک طرف ایم پی اے ہے اور ایک طرف
1: ایم پی اے کا پوائنٹ آف ویو ہے, ابھی وہ ثابت نہیں ہوا, وہ تو ظاہر ہے.
4: میں تو ابھی سب دونوں کی بات ہی کر رہا ہوں, میں تو اپنا, میں تو ایک بات کر رہا ہوں کہ یہ ابھی اس میں, اب مریم صاحب بھی اپنا देखे वो एक लड़की है, औरत है, उसके मुतालक भी बात करनी है, बड़ी अच्छी बात है, औरतों की इज्जत है। एक तरफ अब MBA है तो मेरा ख्याल है ये बीच बचाव हो जाएगा। और सबसे बड़ी बात भट्टी साहब, ये क्रिकेट में अब फिर वही मकसद है, चले हुए कारतूस आपने फिर वापस ले लिए हैं, और सिर्फ एक रिजवान बेचारा ही रह गया जिसको आपने निकाल दिया है, और दूसरे तीसरे भट्टी साहब जब तक मोहसिन नकवी साहब जान नहीं छोड़ेंगे, ये माइक हसी जान नहीं छोड़ेगा, सिलेक्टर जान नहीं छोड़ेंगे, अच्छे बंदे ले, क्रिकेटर ले, वो आए को अच्छी टीम सिलेक्ट करें, पहले ही आपको टेस्ट क्रिकेट में और वनडे में आपकी देख ले क्या पोजीशन है, तो फिर आपको क्या मिलेगा। तो इसलिए अच्छाई की तरफ आना चाहिए, बंदे में खुद थोड़ी गैरत होनी चाहिए यार, छोड़ दे जान भाई।
1: थैंक यू, शुक्रिया। 6910 जनाब समीला भाई आप ऑन एयर हैं। नसीमुल्ला खान साहब जी, सर आप ऑन एयर हैं, बात कीजिए। जी वालेकुम।
0: आज आपने बगैर नाम और बगैर नंबर के पुकार लिया, बहुत शुक्रिया आपका।
1: हाँ, नहीं नंबर भी मैंने कहा, आपने वो सुने, नाम सुन लिया आपने।
0: अच्छा, बहुत बहुत शुक्रिया। बहरहाल अब है ये कि पाकिस्तानी सियासत में क्रिकेट भी शामिल है, और ये जो पिंकी जैसे रोल है, चाहे वो पिंकी हो या फरा गोगी, तो अब ये तमाम चीजें तो चलती रहेंगी, और इसमें बहुत बड़ा हाथ एस्टेब्लिशमेंट का होता है कि जब वो किसी चीज को दबाने छुपाने की कोशिश कर रहे होते हैं। तो आपको याद होगा कि वो जो एक अपना वो थे गुलकार, उनके पीछे वो हथ की इज्जत का बहुत ज्यादा उछाला जाता था। तो ये तमाम चीजें जो है ना वो पैरल चलती रहती हैं। बाकी अल्लाह का शुक्र है, अल्लाह के पाकिस्तान ने जो इतनी कोशिशें की हैं जंग को रुकवाने की, और रुकी हुई भी है, यानी कि बहुत से लोग जो ये मजाक समझ रहे थे कि नहीं कुछ नहीं हो रहा, ऐसा नहीं होगा, बहरहाल बड़ी बात है। पाकिस्तान की पूरी यानी कि गवर्नमेंट, चाहे वो मोहसिन नकवी से लेके फील्ड मार्शल तक, यानी कि मोहसिन नकवी जो रोल प्ले कर रहे हैं और उनको जितना TV पे लाया जा रहा है और जितना हाईलाइट किया जा रहा है कि खेल से लेके हर जगह वो क्रीज पे मौजूद है, तो मुझे तो बहरहाल लग रहा है कि आगे एस्टेब्लिशमेंट के लिए बहुत अहम रोल अदा करेंगे, शायद इन फ्यूचर देखें क्या होता है। लेकिन बहरहाल हमें उम्मीद करनी चाहिए, लग रहा है पेट्रोल की प्राइसेस नीचे हैं ताकि पाकिस्तानी इकोनॉमी, और जैसे हाउसिंग स्कीम जो शुरू हो रही है, ये वो वाली 50 लाख वाली नहीं है, मैंने कल पूरा पढ़ा BBC में, बड़ा अच्छी बात है कि 5 लाख घर बनाने का एक वो है जो कि पॉसिबल है, और इंशाल्लाह अगर ये कामयाब होता है तो वही वादे किए जाने चाहिए जो आप कर सकें, वरना ऐसे एक वादे जो कि सिर्फ ज़बानी जमा खर्च हो तो उससे काम नहीं चलेगा।
1: थैंक यू, बहुत शुक्रिया। खालिद सलमान साहब आप बात करेंगे। खालिद सलमान अच्छा, मेरे ख्याल आप
3: मैं सुन रहा हूँ,
1: होल्ड रखिएगा, अगर आप डिस्टेंट हो जाए तो फिर आप जो है दोबारा कॉल कर दीजिएगा, फर्स्ट करिएगा डिस्टेंट हुए तो। अच्छा बिलाल साहब, अभी जो सूरत हाल है, अगर माहिदा आज हो जाता है और उस पर सिग्नेचर्स हो जाते हैं, तो अब हर सब बंदे का ख्याल है कि जी पाकिस्तान इतनी सालसी की है, इतना कुछ किया है, पाकिस्तान को क्या फ़ायदा हो सकता है, मतलब फाइनेंशियली या इस किस्म के कोई मामला, पाकिस्तान को भी इसका फ़ायदा होगा?
5: जी बिल्कुल, कॉलर ने भी ये बात कही कि अगर हम मतलब ये कि मुआहदे के बाद अपना फाइनेंशियल इंटरेस्ट नहीं देखते, तो ये हमारी अपनी कमजोरी है। अभी मेरे एक दोस्त से जरा बात हो रही थी तो इसी टॉपिक के ऊपर, कि हमारे यहाँ पे सियासतदानों ने और हुक्मरानों ने जो सिंसेरिटी पाकिस्तान के लिए दिखानी चाहिए थी, वो यानी कि हमें अपना मफाद जो है वो सबसे आगे होना
1: चाहिए।
5: डोनाल्ड ट्रंप के बारे में 100 बातें आप कर लें, लेकिन वो नरेंद्र मोदी के बारे में आप 100 बातें कर लें, वो अपने कॉम का इंटरेस्ट पहले देख रहे हैं।
1: बिल्कुल ठीक, तो हमें भी करना चाहिए। ठीक है, चल एक कॉल और लेते हैं। चॉइस साहब 5415, सर आप ऑनर बात कीजिए, अभी आप आए तो आपसे भी ऑनर भी आपको भी ले लूं। 5415 सर आप ऑनर।
6: पाकिस्तान जिरे मुतलक इना प्रोपोगंडा किया जाता जी, दहशत गर्दी एक्सपोर्ट करता है, कोई चंगी खबर नहीं सी सानू आउंदी हुंदी। अज उस पाकिस्तान का रोल पूरी दुनिया जी एक्सैप्ट कर रही है, अल्लाह ताला इस इज्जत नू कायम ते दायम रखे। एक गल, अगली गल भट्टी साहब गल ये कि वेखो असी सारे ये गल करने हैं कि पाकिस्तान नू इहदे विच फायदा की है, पाकिस्तान इहदे विच की लेगा, ਭੱਟੀ ਸਾਹਿਬ ਜੋ ਪਾਕਿਸਤਾਨ ਨੂੰ ਮਿਲ ਰਿਹਾ ਇਸ ਤੋਂ ਵੱਡਾ ਕੋਈ ਫਾਇਦਾ ਹੈ ਮੈਨੂੰ ਗੱਲ ਤੇ ਦੱਸੋ।
1: ਮੈਂ ਤੁਸੀਂ ਕਹਿ ਰਹੇ ਜਿਹੜੀ ਇੱਜ਼ਤ ਮਿਲ ਰਹੀ ਹੈ ਜਿਹੜੀ ਅਹਿਮੀਅਤ ਮਿਲ ਰਹੀ ਹੈ ਉਹ ਸਭ ਤੋਂ
6: ਇੰਪੋਰਟੈਂਟ ਹੈ। ਜਿਹੜੀ ਇੱਜ਼ਤ ਮਿਲ ਰਹੀ ਹੈ ਪਾਕਿਸਤਾਨ ਦਾ ਜਿਹੜਾ ਇਮੇਜ ਚੇਂਜ ਹੋ ਰਿਹਾ ਪਾਕਿਸਤਾਨ ਨੇ ਜਿਹੜੀ ਕਮਾਲ ਸਫਾਰਤਕਾਰੀ ਕਰਦੀ ਹੈ ਇਸ ਤੋਂ ਵੱਡਾ ਕੋਈ ਫਾਇਦਾ ਹੈ ਵੀ ਬਾਕੀ ਚੀਜ਼ਾਂ ਤੇ ਲੱਭਦੀਆਂ ਰਹਿਣਗੀਆਂ।
1: ਚਲੋ ਇੱਕ ਗੱਲ
6: ਟਾਈਮ ਹੈ ਜੀ ਕਿ ਨਹੀਂ?
1: ਹਾਂ ਬਸ 10 ਸੈਕਿੰਡ ਜੀ ਜੀ
6: ਦੂਸਰਾ ਭੱਟੀ ਸਾਹਿਬ ਗੱਲ ਇਹ ਕਿ ਮੈਂ ਮੋਮਨਾ ਵਾਲੀ ਗੱਲ ਤੇ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਜਦੋਂ ਆਪਣੇ ਫੈਸਲਾ ਹੋਵੇਗਾ ਉਹਨੂੰ ਬਾਅਦ
1: ਚਲੋ ਠੀਕ। ਥੈਂਕ ਯੂ ਸਰ ਜੀ।
6: ਲਾਲ ਭਾਈ ਨੂੰ ਵੀਕਐਂਡ ਦੇ ਉੱਤੇ ਵੀਕਐਂਡ ਤੇ ਮੈਂ ਫੇਰ ਕਹਿ ਰਿਹਾ ਕਿ ਲਾਲ ਭਾਈ ਉਹ ਨੰਬਰ ਸਾਨੂੰ ਦੱਸੋ ਜਿਹੜੇ ਤੁਹਾਨੂੰ ਸਾਡੇ ਕਾਲ ਦੇ ਨੰਬਰ ਦਿੱਤੇ
1: ਹੈ। ਚਲੋ ਠੀਕ ਸਰ, ਥੈਂਕ ਯੂ, ਬਹੁਤ ਸ਼ੁਕਰੀਆ ਬਿਲਾਲ ਸਾਹਿਬ, ਥੈਂਕ ਯੂ ਵੈਰੀ ਮਚ ਸਰ, ਬਹੁਤ ਸ਼ੁਕਰੀਆ। ਆਹ ਵੀਕਐਂਡ ਹੈ, ਦੋ ਦਿਨ ਕਾ ਹਮੇ ਵੀ ਆਪਕੇ ਲਈ ਵੀ ਰੈਸਟ ਹੈ, ਤੋ ਇਨਸ਼ਾਅੱਲਾ ਮੰਡੇ ਆਪਸੇ ਮੁਲਾਕਾਤ ਕਰਤੇ ਹੈਂ। ਥੈਂਕ ਯੂ, ਬਹੁਤ ਸ਼ੁਕਰੀਆ ਸਾਹਿਬ। ਲਿਸਨਸ, ਆਪਕੀ ਕਾਲਸ ਕਾ ਬਹੁਤ ਬਹੁਤ ਸ਼ੁਕਰੀਆ। ਬਸ਼ ਜ਼ਿੰਦਗੀ, ਇਨਸ਼ਾਅੱਲਾ ਹਮਾਰੀ ਮੁਲਾਕਾਤ ਹੋਗੀ ਮੰਡੇ ਕੁਛ ਸ਼ਾਮ 7 ਵਜੇ। ਦੁਆ ਮੇ ਰੱਖੇਗਾ ਯਾਰ, ਹੌਸਲਾ ਨਹੀਂ ਹਾਰਨਾ, ਬਲਕਿ ਹੌਸਲਾ ਵਿਖਾਉਣ ਇੱਕ ਚੀਜ਼ ਹੈ। ਐਂਡ ਆਲਵੇਜ਼ ਫਾਲੋ ਯੂ ਹਾਰਟ, ਕਿਉਂਕਿ ਸਭ ਅੱਛੇ ਕੀ ਆਵਾਜ਼। ਪ੍ਰੋਗਰਾਮ ਕੋ ਅਦਰਾਵਤ ਕੇ ਨੰਬਰ 416-300-5600, 416-300-5600। ਸਟੂਡੀਓ ਜੀ ਨੇ ਮਰੀਆਂ ਪਰ ਮੇਜ਼ਬਾਨ ਅਰਸ਼ਦ ਭੱਟੀ ਕੋ ਦੀਜੀਏ ਇਜਾਜ਼ਤ। ਅੱਲਾ ਹਾਫਿਜ਼ ਔਰ ਸਪੁਰਦੇ ਮਾਲਾ।